ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ, ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ, ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 10 ਜੂਨ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਸੱਭਿਆਚਾਰਾਂ, ਭਾਸ਼ਾਵਾਂ ਅਤੇ ਪਰੰਪਰਾਵਾਂ ਪ੍ਰਤੀ ਆਪਸੀ ਪਿਆਰ, ਮਿਲਵਰਤਨ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਲਈ 10 ਜੂਨ ਨੂੰ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਕੌਮਾਂਤਰੀ ਦਿਹਾੜਾ ਐਲਾਨਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਵੱਖ ਵੱਖ ਸੱਭਿਆਚਾਰਾਂ ਦਾ ਆਦਰ ਸਨਮਾਨ ਕਰਨਾ ਹੈ, ਤਾਂ ਕਿ ਪੂਰੀ ਦੁਨੀਆ ਵਿੱਚ ਸ਼ਾਂਤੀਪੂਰਨ ਮਾਹੌਲ ਕਾਇਮ ਕੀਤਾ ਜਾ ਸਕੇ। ਅਕਸਰ ਕਿਹਾ ਜਾਂਦਾ ਹੈ ਕਿ ਸਾਰਾ ਵਿਸ਼ਵ ਇੱਕ ਪਰਿਵਾਰ ਹੈ। ਵਿਸ਼ਵੀਕਰਨ ਦੇ ਇਸ ਦੌਰ 'ਚ ਬੇਸ਼ੱਕ ਵਿਸ਼ਵ ਪਰਿਵਾਰ ਬਣ ਗਿਆ ਹੈ, ਅਤੇ ਇਸ 'ਚ ਦੂਰੀਆਂ ਘੱਟ ਗਈਆਂ ਨੇ, ਅਤੇ ਸੱਭਿਆਚਾਰ ਹੀ ਨੇ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਏ। ਜਿਵੇਂ ਇੱਕ ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਆਪਸ 'ਚ ਨਹੀਂ ਮਿਲਦੇ, ਅਤੇ ਕਿਹਾ ਵੀ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਇੱਕ ਪਰਿਵਾਰ 'ਚ ਕੋਈ ਗੁੱਸੇਖੋਰਾ ਹੁੰਦਾ ਹੈ, ਕੋਈ ਭੋਲਾ ਪਾਲਾ ਅਤੇ ਕੋਈ ਚਲਾਕ ਹੁੰਦਾ ਹੈ, ਪਰ ਪਰਿਵਾਰ ਦਾ ਮੁਖੀਆ ਸਭ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਦੇ ਨਾਲ ਕਿਵੇਂ ਦਾ ਵਿਹਾਰ ਕਰਨਾ ਹੈ ਅਤੇ ਕਿਵੇਂ ਉਸ ਦੇ ਨਾਲ ਗੱਲਬਾਤ ਕਰਨੀ ਹੈ ਉਸਨੂੰ ਖੂਬ ਪਤਾ ਹੁੰਦਾ ਹੈ, ਕਿਉਂਕਿ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਗੱਲਬਾਤ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ। ਏਕੇ ਵਿੱਚ ਬਲ ਹੁੰਦਾ ਹੈ। ਸਾਰੀ ਦੁਨੀਆ ਨੂੰ ਇੱਕ ਸੂਤਰ 'ਚ ਕਿਵੇਂ ਪਰੋਣਾ ਹੈ, ਇਸ ਲਈ ਸਾਰੇ ਮੁਲਕਾਂ 'ਚ ਆਪਸ 'ਚ ਗੱਲਬਾਤ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਇੱਕ ਦੂਜੇ ਦਾ ਸਤਿਕਾਰ, ਸਹਿਣਸ਼ੀਲਤਾ ਦੀ ਭਾਵਨਾ ਅਤੇ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ, ਤਾਂ ਕਿ ਪੂਰੀ ਦੁਨੀਆ 'ਚ ਭਾਈਚਾਰਕ ਸਾਂਝ ਕਾਇਮ ਰਹੇ। ਦੁਨੀਆ ਦੇ ਵੱਡੇ ਤੋਂ ਵੱਡੇ ਮਸਲੇ ਅਤੇ ਗਲਤ ਫਹਿਮੀਆਂ ਅਕਸਰ ਪਿਆਰ ਅਤੇ ਗੱਲਬਾਤ ਦੇ ਨਾਲ ਨਜਿੱਠੇ ਜਾ ਸਕਦੇ ਨੇ। ਜਿੱਥੇ ਪਿਆਰ ਹੁੰਦਾ ਹੈ ਉੱਥੇ ਫਿਰ ਨਫ਼ਰਤ ਅਤੇ ਸਾੜਾ ਕਿਵੇਂ ਰਹਿ ਸਕਦਾ ਹੈ, ਅਤੇ ਗੱਲ ਕਰਨ ਦੇ ਨਾਲ ਹੀ ਗੱਲ ਬਣ ਜਾਂਦੀ ਹੈ। ਗਾਇਕ ਹਰਜੀਤ ਹਰਮਨ ਵੀ ਸੱਜਣ ਨੂੰ ਗੱਲ ਦਿਲ ਦੀ ਦੱਸਣ ਲਈ ਕਹਿ ਰਹੇ ਨੇ, ਅਤੇ ਆਓ ਫਿਰ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ, ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

0: ਇਹ ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼। ਗੱਲ ਦਿਲ ਦੀ ਦੱਸਣ 'ਚ ਹੀ ਫਾਇਦਾ ਏ, ਅਤੇ ਝੂਠ ਫਰੇਬ ਦੇ ਨਾਲ ਅਕਸਰ ਬਣਦੀ ਗੱਲ ਵੀ ਵਿਗੜ ਜਾਂਦੀ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦੇ ਕੌਮਾਂਤਰੀ ਦਿਵਸ ਬਾਰੇ। ਦੁਨੀਆ ਭਰ ਦੇ ਮੁਲਕਾਂ ਦਾ ਆਪਣਾ ਆਪਣਾ ਸੱਭਿਆਚਾਰ, ਇਤਿਹਾਸ, ਵਿਰਸਾ ਅਤੇ ਕਲਾ ਹੁੰਦੀ ਏ, ਜਿਸ ਤੋਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਏ। ਇਸ ਦੇ ਨਾਲ ਹੀ ਵਿਸ਼ਵ ਵਿਆਪੀ ਏਕਤਾ ਵੀ ਬਰਕਰਾਰ ਰੱਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਾਤਾਵਰਣ ਨਾਲ ਸੰਬੰਧਿਤ ਚੁਣੌਤੀਆਂ, ਜਲਵਾਯੂ ਪਰਿਵਰਤਨ, ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਰੱਖਣ ਲਈ ਵਿਚਾਰ ਵਟਾਂਦਰਾ ਕਰਨਾ, ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਵੀ ਇੱਕ ਦੂਜੇ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਅਤੇ ਯੁੱਧ ਵਰਗੇ ਮਸਲਿਆਂ ਨੂੰ ਵੀ ਨਰਮਾਈ ਅਤੇ ਠਰੰਮੇ ਨਾਲ ਅਸੀਂ ਆਪਸ 'ਚ ਬੈਠ ਕੇ ਸੁਲਝਾ ਸਕਦੇ ਹਾਂ। ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਵੀ ਸਾਨੂੰ ਆਪਸ 'ਚ ਮਿਲ ਬੈਠ ਕੇ ਰਹਿਣ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਸਾਨੂੰ ਸਭ ਨੂੰ ਵੱਖ ਵੱਖ ਸੱਭਿਆਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਖੁਸ਼ਹਾਲੀ, ਤਰੱਕੀ ਅਤੇ ਅਮਨ ਅਮਾਨ ਅਤੇ ਸ਼ਾਂਤੀਪੂਰਨ ਵਾਲੇ ਵਤੀਰੇ 'ਤੇ ਫਕਰ ਮਹਿਸੂਸ ਕਰ ਸਕਣ। ਬਸ ਲੋੜ ਹੈ ਵੱਖ ਵੱਖ ਸੱਭਿਆਚਾਰਾਂ ਤੋਂ ਸੇਧ ਲੈਣ ਦੀ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ। ਸੱਭਿਆਚਾਰ ਕਿਸੇ ਵੀ ਕੌਮ ਜਾਂ ਖਿੱਤੇ ਦੀ ਜਿੰਦ ਜਾਨ ਹੁੰਦਾ ਏ, ਜੋ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਦਾ ਏ। ਅਤੇ ਪੰਜਾਬੀ ਸੱਭਿਆਚਾਰ ਵੀ ਦੁਨੀਆ ਦੇ ਸਭ ਤੋਂ ਅਮੀਰ ਅਤੇ ਜੀਵੰਤ ਸੱਭਿਆਚਾਰਾਂ ਵਿੱਚੋਂ ਇੱਕ ਏ। ਹਰ ਸੱਭਿਆਚਾਰ ਦੇ ਵੱਖੋ ਵੱਖ ਰਸਮ ਰਿਵਾਜ਼ ਨੇ। ਅਤੇ ਆਓ ਫਿਰ ਸੁਣਦੇ ਹਾਂ ਰੀਟਾ ਵਰਮਾ ਤੋਂ ਸਾਡਾ ਵਿਰਸਾ ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ।
1: ਵਿਰਸਾ ਉਹ ਧਨ ਹੈ ਜੋ ਸਾਨੂੰ ਆਪਣੇ ਪੁਰਖਿਆਂ ਤੋਂ ਮਿਲਦਾ ਹੈ। ਇਹ ਨਾ ਤਾਂ ਕਿਸੇ ਬਾਜ਼ਾਰ ਵਿੱਚ ਵਿਕਦਾ ਹੈ ਅਤੇ ਨਾ ਹੀ ਪੈਸਿਆਂ ਨਾਲ ਖਰੀਦਿਆ ਜਾ ਸਕਦਾ ਹੈ। ਇਹ ਸਾਡੀ ਬੋਲੀ, ਸਾਡੀਆਂ ਪਰੰਪਰਾਵਾਂ, ਸਾਡੇ ਗੀਤਾਂ, ਸਾਡੇ ਤਿਉਹਾਰਾਂ ਅਤੇ ਸਾਡੇ ਜੀਵਨ ਦੇ ਤਰੀਕੇ ਵਿੱਚ ਵਸਦਾ ਹੈ। ਜਦੋਂ ਕੋਈ ਬਜ਼ੁਰਗ ਆਪਣੇ ਪੁਰਾਣੇ ਦਿਨਾਂ ਦੀ ਗੱਲ ਕਰਦਾ ਹੈ, ਜਾਂ ਫਿਰ ਕੋਈ ਦਾਦੀ ਆਪਣੇ ਪੋਤੇ ਨੂੰ ਲੈ ਕੇ ਕਹਾਣੀਆਂ ਸੁਣਾਉਂਦੀ ਹੈ, ਜਾਂ ਜਦੋਂ ਕਿਸੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਹਨ, ਉਦੋਂ ਸਾਡਾ ਵਿਰਸਾ ਜਿਉਂਦਾ ਹੈ। ਪੰਜਾਬ ਦੇ ਪੁਰਾਣੇ ਪਿੰਡਾਂ ਦੀ ਜ਼ਿੰਦਗੀ ਅੱਜ ਵੀ ਸਾਡੇ ਵਿਰਸੇ ਸਭ ਤੋਂ ਸੁੰਦਰ ਹਿੱਸਾ ਮੰਨੀ ਜਾਂਦੀ ਹੈ। ਸਵੇਰ ਵੇਲੇ ਕੁੱਕੜ ਦੀ ਵਾਂਗ ਨਾਲ ਲੋਕ ਉੱਠਦੇ ਹਨ, ਘਰਾਂ ਵਿੱਚ ਚੁੱਲ੍ਹੇ ਬਲਦੇ ਹਨ, ਮਾਵਾਂ ਅਤੇ ਦਾਦੀਆਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਤਿਆਰ ਕਰਦੀਆਂ ਹਨ। ਖੇਤਾਂ ਨੂੰ ਜਾਂਦੇ ਕਿਸਾਨਾਂ ਰਾਹ ਵਿੱਚ ਮਿਲਦੇ ਹਰ ਵਿਅਕਤੀ ਨੂੰ ਫਤਿਹ ਜਾਂ ਰਾਮ ਰਾਮ ਬੁਲਾਉਂਦੇ ਹਨ। ਇਹ ਆਪਸੀ ਪਿਆਰ ਅਤੇ ਸਤਿਕਾਰ ਪੰਜਾਬ ਦੇ ਵਿਰਸੇ ਦੀ ਅਸਲੀ ਪਛਾਣ ਹੈ। ਬੱਚਾ ਪੈਦਾ ਹੁੰਦਾ ਹੈ ਤੇ ਪਹਿਲਾਂ ਵੀ ਰਿਵਾਜ ਸ਼ੁਰੂ ਹੋ ਜਾਂਦੇ ਨੇ। ਬੂਹੇ ਤੇ ਅੰਬ ਤੇ ਪੱਤਿਆਂ ਦੀ ਮਾਲਾ ਲਮਕਾਉਂਦੇ ਹਨ, ਜਿਸ ਨਾਲ ਘਰ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ। ਤੇ ਕਿਹਾ ਜਾਂਦਾ ਹੈ ਕਿ ਮਾਂ ਤੇ ਬੱਚੇ ਨੂੰ ਨਜ਼ਰ ਨਹੀਂ ਲੱਗਦੀ। ਬੱਚਾ ਪੈਦਾ ਹੋਣ ਤੇ ਦਾਦੀ ਜਾਂ ਕਿਸੇ ਹੋਰ ਰਿਸ਼ਤੇਦਾਰ ਦੀ ਗੁੜਤੀ ਦਵਾਈ ਜਾਂਦੀ ਹੈ, ਤਾਂ ਕਿ ਬੱਚਾ ਬਿਲਕੁਲ ਉਹਦੇ ਵਰਗਾ ਹੀ ਅੱਛਾ ਬਣ ਜਾਵੇ। ਮਿਠਾਈ ਵੰਡੀ ਜਾਂਦੀ ਹੈ ਅਤੇ ਬੱਚੇ ਦੀ ਚੰਗੀ ਸਿਹਤ ਲਈ ਅਰਦਾਸਾਂ ਜਾਂ ਪੂਜਾ ਕੀਤੀ ਜਾਂਦੀ ਹੈ। ਨਾਮਕਰਣ ਸਮਾਗਮ ਵੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਰਸਮ ਰਿਵਾਜ ਹੈ। ਵਿਆਹ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਰੰਗੀਲਾ ਅਤੇ ਖੁਸ਼ੀ ਭਰਿਆ ਸਮਾਗਮ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਵਿਆਹ ਕਈ ਦਿਨ ਚੱਲਦੇ ਸਨ। ਘਰਾਂ ਵਿੱਚ ਮਹੀਨਾ ਪਹਿਲੇ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਰਿਸ਼ਤੇਦਾਰ ਦੂਰੋਂ ਦੂਰੋਂ ਆਉਂਦੇ ਹਨ। ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਅਤੇ ਲੋਕ ਗੀਤ ਗਾਉਂਦੀਆਂ ਸਨ। ਇਹ ਸਪਸ਼ਟ ਹੋ ਚੁੱਕਿਆ ਹੈ ਕਿ ਰਸਮਾਂ ਜਾਂ ਰੀਤਾਂ ਲੋਕਾਚਾਰ ਦਾ ਰੂਪ ਹੁੰਦੀਆਂ ਹਨ। ਰਸਮਾਂ ਤੇ ਰੀਤਾਂ ਸਮਾਜਿਕ ਕਦਰ ਪ੍ਰਣਾਲੀ ਦਾ ਅੰਗ ਹੈ। ਇਹਨਾਂ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ ਨਿਭਾਉਂਦੀ ਹੈ। ਇਉਂ ਰਸਮਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਇਉਂ ਰਸਮਾਂ ਨਿਭਾਈ ਜਾਂਦੀ ਹੈ ਤੇ ਵਾਰ ਵਾਰ ਨਿਭਾਈ ਜਾਂਦੀ ਹੈ। ਇਹ ਰਸਮਾਂ ਮਾਨਵੀ ਜੀਵਨ ਸਹਿਜ ਪ੍ਰਕਾਰ ਦੇ ਨਾਲ ਬਣਾਉਂਦੀਆਂ, ਸਗੋਂ ਇਹਨਾਂ ਰਸਮਾਂ ਨਾਲ ਜੁੜੇ ਭਾਵ ਅਰਥ ਇਹਨਾਂ ਦੀ ਮਹੱਤਤਾ ਦਾ ਅਹਿਸਾਸ ਵੀ ਕਰਾਉਂਦੇ ਹਨ। ਜਨਮ ਉਪਰੰਤ ਵਿਆਹ ਦੂਜਾ ਵੱਡਾ ਪੜਾਅ ਹੈ ਜਿੱਥੇ ਅਣਗਿਣਤ ਰਸਮਾਂ ਦਾ ਪਾਲਣ ਹੁੰਦਾ ਹੈ। ਪੰਜਾਬ ਦੀ ਸਮਾਜਿਕ ਬਣਤਰ ਅਨੁਸਾਰ ਇੱਥੇ ਅਨੇਕ ਜਾਤਾਂ, ਉਪਜਾਤਾਂ ਤੇ ਲੋਕ ਵਸਦੇ ਹਨ। ਇਹਨਾਂ ਸਮਾਜਿਕ ਸਮੂਹਾਂ ਦੁਆਰਾ ਨਿਭਾਈਆਂ ਜਾਂਦੀਆਂ ਰਸਮਾਂ ਵਿੱਚ ਅੰਤਰ ਮਿਲਦਾ ਹੈ। ਰੋਕਾ, ਠਾਕਾ ਤੇ ਸਗਨ ਵਿੱਚ ਕੋਈ ਖਾਸ ਅੰਤਰ ਨਹੀਂ ਮਿਲਦਾ। ਵਿਆਹ ਤੇ ਸਾਹ ਚਿੱਠੀ ਬਹੁਤ ਮਹੀਨਿਆਂ ਪਹਿਲੇ ਹੀ ਭੇਜ ਦਿੱਤੀ ਜਾਂਦੀ ਹੈ। ਦੋਨੋਂ ਕੁੜੀ ਮੁੰਡਿਆਂ ਦੇ ਪਰਿਵਾਰ ਇੱਕ ਦੂਜੇ ਨੂੰ ਸਾਹ ਚਿੱਠੀ ਮਿਠਾਈਆਂ ਦੇ ਨਾਲ ਭੇਜਦੇ ਹਨ।

ਵਿਆਹ ਤੋਂ ਕਈ ਦਿਨ ਪਹਿਲਾਂ ਹੀ ਗੀਤ ਬਿਠਾਏ ਜਾਂਦੇ ਹਨ। ਮੁੰਡੇ ਵਾਲਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲਿਆਂ ਦੇ ਘਰ ਢੋਲਕੀ ਦੀ ਥਾਪ 'ਤੇ ਸੁਹਾਗ ਗਾਏ ਜਾਂਦੇ ਹਨ ਅਤੇ ਲੋਕ ਗੀਤਾਂ ਦੀ ਬੋਲੀਆਂ ਦੇ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਨੇ। ਵਿੱਚ ਵਿੱਚ ਹਾਸਾ ਮਖੌਲ ਚੱਲਦਾ ਰਹਿੰਦਾ ਹੈ। ਕੁੜੀ ਨੂੰ ਮਹਿੰਦੀ ਲਗਾਉਣ ਦੀ ਰਸਮ ਬੜੀ ਪੁਰਾਣੀ ਹੈ। ਮੁੰਡੇ ਦੇ ਹੱਥ 'ਤੇ ਵੀ ਮਾੜੀ ਜਿਹੀ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਸਹੇਲੀਆਂ, ਮਾਮੀਆਂ, ਮਾਸੀਆਂ, ਚਾਚੀਆਂ ਸਾਰੀਆਂ ਮਹਿੰਦੀ ਲਾਉਂਦੀਆਂ ਹਨ। ਵਿਆਹ 'ਤੇ ਕੁਝ ਦਿਨ ਪਹਿਲਾਂ ਕੁੜੀ ਅਤੇ ਮੁੰਡੇ ਨੂੰ ਮਾਈਆਂ ਪਾ ਦਿੱਤਾ ਜਾਂਦਾ ਹੈ। ਕੁੜੀ ਅਤੇ ਮੁੰਡੇ ਦੋਹਾਂ ਦੇ ਗੁੱਟ 'ਤੇ ਗਾਨਾ ਬੰਨ ਦਿੱਤਾ ਜਾਂਦਾ ਹੈ। ਇਹ ਰਸਮ ਤੋਂ ਬਾਅਦ ਮੁੰਡੇ ਅਤੇ ਕੁੜੀ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਵਿਆਹ ਦੇ 3-4 ਦਿਨ ਤੋਂ ਪਹਿਲਾਂ ਪੂਰਾ ਨਾਨਕਾ ਪਰਿਵਾਰ ਆਉਂਦਾ ਹੈ, ਜੋ ਕੱਪੜੇ, ਗਹਿਣੇ ਅਤੇ ਤੋਹਫ਼ੇ ਲੈ ਕੇ ਆਉਂਦੇ ਨੇ। ਇਹ ਵੀ ਇੱਕ ਰਸਮ ਹੈ। ਨਾਨਕਾ ਪਰਿਵਾਰ ਬੂਹੇ 'ਤੇ ਆ ਕੇ ਖਲੋ ਜਾਂਦਾ ਹੈ ਅਤੇ ਪਰਿਵਾਰ ਦੇ ਲੋਕ ਉਹਨਾਂ ਦਾ ਤੇਲ ਚੋ ਕੇ ਸਵਾਗਤ ਕਰਦੇ ਹਨ ਅਤੇ ਨਾਨਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਘਰ ਵਿੱਚ ਪ੍ਰਵੇਸ਼ ਕਰਦੇ ਹਨ। ਉਂ ਜਿਵੇਂ ਜੇ ਕੋਈ ਰਿਸ਼ਤੇਦਾਰ ਬਹੁਤ ਸਮੇਂ ਬਾਅਦ ਘਰ ਆਵੇ ਤਾਂ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਹੈ। ਉਹ ਨਾਨਕਾ ਪਰਿਵਾਰ ਨਾਨਕ ਛੱਕ ਲੈ ਕੇ ਆਉਂਦਾ ਹੈ। ਉਹਦੇ ਵਿੱਚ ਕੁੜੀ ਵਾਸਤੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਤੋਹਫ਼ੇ ਅਤੇ ਕੱਪੜੇ ਲਿਆਏ ਜਾਂਦੇ ਅਤੇ ਨਾਲੇ ਪੈਸੇ ਅਤੇ ਨਾਲੇ ਟੂਮਾਂ ਲਿਆਈਆਂ ਜਾਂਦੀਆਂ। ਵਿਆਹ ਵਾਲੇ ਦਿਨ ਮੁੰਡੇ ਨੂੰ ਨਹਾਉਂਦੇ ਨੇ। ਮਾਸੀਆਂ ਚਾਚੀਆਂ ਉਸ ਉੱਤੇ ਫੁਲਕਾਰੀ ਤਾਨ ਕੇ ਖੜ੍ਹੀ ਹੋ ਜਾਂਦੀਆਂ ਹਨ। ਫਿਰ ਸੁਹਾਗਣਾਂ ਉਸ ਨੂੰ ਬੇਸਨ ਜਾਂ ਵਟਣਾ ਲਾਉਂਦੀਆਂ ਹਨ। ਫਿਰ ਨਹਾਉਣ ਤੋਂ ਬਾਅਦ ਮਾਮਾ ਆ ਕੇ ਖਾਰਿਓਂ ਹੱਥ ਫੜ ਕੇ ਉਠਾਉਂਦਾ ਹੈ ਅਤੇ ਮੁੰਡਾ ਫਰਸ਼ 'ਤੇ ਪਈਆਂ ਮਿੱਟੀ ਦੀਆਂ ਚੱਪੜੀਆਂ ਨੂੰ ਤੋੜਦਾ ਹੈ। ਕੁੜੀ ਵਾਲਿਆਂ ਦੇ ਘਰ ਕੁੜੀ ਦੇ ਤਿਆਰ ਹੋਣ ਤੋਂ ਪਹਿਲਾਂ ਲਾਲ ਚੂੜਾ ਅਤੇ ਕਲੀਰੇ ਪਾਏ ਜਾਂਦੇ ਹਨ। ਕੁੜੀ ਦਾ ਮਾਮਾ ਕਲੇਰੀਆਂ ਨੂੰ ਦੁੱਧ ਵਾਲੇ ਪਾਣੀ 'ਚ ਭਿਗੋ ਕੇ ਕੁੜੀ ਨੂੰ ਹੱਥਾਂ 'ਤੇ ਚੜ੍ਹਾ ਦਿੰਦਾ ਹੈ। ਤਿਆਰ ਹੋਣ ਤੋਂ ਬਾਅਦ ਕੁੜੀ ਦੀਆਂ ਸਹੇਲੀਆਂ ਅਤੇ ਭੈਣਾਂ ਉਸ ਕਲੇਰੀਆਂ ਨੂੰ ਬੰਨਦੀਆਂ ਨੇ। ਫਿਰ ਮੁੰਡੇ ਨੂੰ ਮਾਮੇ ਸਿਹਰਾ ਬੰਨ ਕੇ ਅਤੇ ਨੋਟਾਂ ਦੇ ਹਾਰ ਪਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਵਿਆਹ ਵਾਲਾ ਮੁੰਡਾ ਦੂਰੋਂ ਹੀ ਪਛਾਣਿਆ ਜਾਵੇ। ਲਾੜੇ ਦੇ ਨਾਲ ਨਾਲ ਇੱਕ ਸਰਵਾਲਾ ਬਣਾਉਣ ਦਾ ਵੀ ਰਿਵਾਜ ਹੈ। ਇਹ ਇੱਕ ਛੋਟਾ ਜਿਹਾ ਮੁੰਡਾ ਹੁੰਦਾ ਹੈ। ਇਸ ਨੂੰ ਵੀ ਸੋਹਣਾ ਸਜਾ ਕੇ ਲਾੜੇ ਨਾਲ ਘੋੜੀ 'ਤੇ ਬਿਠਾਇਆ ਜਾਂਦਾ ਹੈ। ਇਹ ਸਰਵਾਲਾ ਸਾਰੇ ਵਿਆਹ 'ਚ ਵਿਆਹ ਵਾਲੇ ਮੁੰਡੇ ਦੇ ਨਾਲ ਨਾਲ ਹੀ ਰਹਿੰਦਾ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਭੈਣਾਂ ਘੋੜੀ ਨੂੰ ਦਾਲ ਖਵਾਉਂਦੀਆਂ ਹਨ ਅਤੇ ਫਿਰ ਮੁੰਡੇ ਨੂੰ ਘੋੜੀ ਚੜ੍ਹਾਇਆ ਜਾਂਦਾ ਹੈ ਅਤੇ ਭੈਣਾਂ ਘੋੜੀ ਦੀਆਂ ਵਾਂਗਾਂ ਗੁੰਨਦੀਆਂ ਹਨ ਅਤੇ ਭਰਜਾਈਆਂ ਮੁੰਡੇ ਨੂੰ ਸੁਰਮਾ ਪਾਉਂਦੀਆਂ ਹਨ। ਇਹ ਸਮਾਂ ਬਹੁਤ ਹੀ ਚੰਗਾ ਅਤੇ ਸੁਥਰਾ ਲੱਗਦਾ ਹੈ। ਹਰ ਬੰਦੇ ਦਾ ਨੱਚਣ ਨੂੰ ਮਨ ਕਰਦਾ ਹੈ। ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਮਿਲਣੀ ਦੀ ਰਸਮ ਹੁੰਦੀ ਹੈ। ਮੁੰਡੇ ਦਾ ਮਾਮਾ, ਕੁੜੀ ਦਾ ਮਾਮਾ, ਮੁੰਡੇ ਦਾ ਫੁੱਫੜ, ਕੁੜੀ ਦਾ ਫੁੱਫੜ, ਇਸੇ ਤਰ੍ਹਾਂ ਸਾਰੇ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਕਰਾਈਆਂ ਜਾਂਦੀਆਂ ਹਨ। ਅੱਗੇ ਜਾ ਕੇ ਕੁੜੀ ਦੀਆਂ ਭੈਣਾਂ ਅਤੇ ਸਹੇਲੀਆਂ ਰਿਬਨ ਕਟਾਈ ਦੀ ਰਸਮ ਕਰਾਉਂਦੀਆਂ ਹਨ। ਇੱਥੇ ਬਹੁਤ ਹਾਸਾ ਮਜ਼ਾਕ ਹੁੰਦਾ ਹੈ। ਕੁੜੀ ਦੀਆਂ ਭੈਣਾਂ ਲਾੜੇ ਤੋਂ ਵੱਡੀ ਰਕਮ ਦੀ ਮੰਗ ਕਰਦੀਆਂ ਹਨ ਅਤੇ ਲਾੜਾ ਅਤੇ ਲਾੜੇ ਦੇ ਭਰਾ ਇਹ ਨਹੀਂ ਮੰਨਦੇ ਅਤੇ ਉਹ ਕਹਿੰਦੇ ਅਸੀਂ ਇਹ ਪੈਸੇ ਨਹੀਂ ਦੇਵਾਂਗੇ। ਫਿਰ ਵੱਡੇ ਵਡੇਰੇ ਵਿੱਚ ਪੈ ਕੇ ਕੁਝ ਪੈਸੇ ਮੁੰਡੇ ਤੋਂ ਦਵਾਉਂਦੇ ਹਨ ਅਤੇ ਫਿਰ ਰਿਬਨ ਕਟਾਇਆ ਜਾਂਦਾ ਹੈ ਅਤੇ ਲਾੜਾ ਅਤੇ ਬਰਾਤੀ ਪੰਡਾਲ 'ਚ ਪ੍ਰਵੇਸ਼ ਕਰਦੇ ਹਨ। ਕੁਝ ਦੇਰ ਬਾਅਦ ਲਾੜੇ ਨੂੰ ਫੇਰਿਆਂ 'ਤੇ ਬੈਠਣਾ ਹੁੰਦਾ ਹੈ। ਮੁੰਡੇ ਦੀਆਂ ਸਾਲੀਆਂ ਮੁੰਡੇ ਦੀ ਜੁੱਤੀ ਛੁਪਾਉਣ ਦੀ ਹੁੰਦੀਆਂ ਹੈ ਅਤੇ ਮੁੰਡੇ ਤੋਂ ਬਹੁਤ ਸਾਰੇ ਪੈਸਿਆਂ ਦੀ ਮੰਗ ਕਰਦੀਆਂ ਹਨ। ਫਿਰ ਘੱਟ ਪੈਸਿਆਂ 'ਤੇ ਗੱਲ ਮੁਕਾਈ ਜਾਂਦੀ ਹੈ। ਫੇਰਿਆਂ ਮਗਰੋਂ ਮੁੰਡੇ ਨੂੰ ਪਲੰਘ 'ਤੇ ਬਿਠਾ ਕੇ ਉਸ ਦੇ ਮੂੰਹ ਨੂੰ ਕੁਛ ਮਿੱਠਾ ਖਵਾਇਆ ਜਾਂਦਾ ਹੈ ਅਤੇ ਸਾਰੀਆਂ ਔਰਤਾਂ ਇਹ ਗਾਣਾ ਬੋਲਦੀਆਂ ਨੇ, ਮਾਂ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ। ਫਿਰ ਇਸੇ ਤਰ੍ਹਾਂ ਮੁੰਡਾ ਡੋਲੀ ਲੈ ਕੇ ਜਦੋਂ ਘਰ ਆਉਂਦਾ ਹੈ ਤਾਂ ਮੁੰਡੇ ਦੀ ਮਾਂ ਉਸ ਨੂੰ ਮਿੱਠਾ ਖਵਾਉਂਦੀ ਹੈ ਅਤੇ ਗਾਣਾ ਗਾਉਂਦੀ ਹੈ, ਸੱਸ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ ਪੁੱਤਰਾ। ਡੋਲੀ ਭੇਜਣ ਸਮੇਂ ਇੱਕ ਹੋਰ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਝੋਲੀ ਵਿੱਚ ਚੌਲ ਪਾਏ ਜਾਂਦੇ ਨੇ ਜਿਸ ਵਿੱਚ ਮੁੱਠੀਆਂ ਭਰ ਭਰ ਕੇ ਉਹ ਪਿੱਛੇ ਨੂੰ ਸੁੱਟਦੀ ਹੈ ਅਤੇ ਕੁੜੀ ਦੇ ਘਰ ਵਾਲੇ ਉਸ ਨੂੰ ਆਪਣੀ ਝੋਲੀ ਵਿੱਚ ਪਵਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਕੁੜੀ ਦੇ ਘਰ ਜਿਹੜੀ ਸੁੱਖ ਸਮਰਿੱਥਾ ਹੁੰਦੀ ਹੈ ਉਹ ਬਣੀ ਰਵੇ ਅਤੇ ਅੱਗੇ ਉਹ ਉਸ ਘਰ ਵਾਸਤੇ ਖੁਸ਼ੀਆਂ ਲੈ ਕੇ ਜਾਂਦੀ ਹੈ। ਇਹ ਸਮਾਂ ਬੜਾ ਹੀ ਭਾਵੁਕ ਹੁੰਦਾ ਹੈ। ਡੋਲੀ ਘਰ ਪੁੱਜਣ 'ਤੇ ਲਾੜਾ ਅਤੇ ਨਵੀਂ ਵੋਟੀ ਬੂਹੇ 'ਤੇ ਖੜ੍ਹੀ ਹੋ ਜਾਂਦੀ ਹੈ ਅਤੇ ਮੁੰਡੇ ਦੀ ਮਾਂ ਗੜਵੀ ਵਿੱਚ ਕੱਚਾ ਦੁੱਧ ਪਾ ਕੇ ਦੋਹਾਂ ਦੇ ਸਿਰ ਤੋਂ ਵਾਰ ਕੇ ਉਹ ਪਾਣੀ ਪੀਂਦੀ ਹੈ ਅਤੇ ਉਹਨਾਂ ਦਾ ਸਵਾਗਤ ਕਰਦੀ ਹੈ। ਪਾਣੀ ਵਾਰਨ ਵੇਲੇ ਸਾਰੀਆਂ ਔਰਤਾਂ ਇਹ ਗੀਤ ਗਾਉਂਦੀਆਂ ਹਨ। ਪਾਣੀ ਵਾਰ ਬੰਨੇ ਦੀ ਇਹ ਮਾਏ, ਬੰਨਾ ਬੰਨੀ ਬਾਹਰ ਖੜ੍ਹੇ, ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ, ਬੰਨਾ ਬੰਨੀ ਬਾਹਰ ਖੜ੍ਹੇ। ਸਾਰੇ ਕੰਮ ਜ਼ਿੰਦਗੀ ਭਰ ਚੱਲਦੇ ਰਹਿੰਦੇ ਹਨ ਅਤੇ ਅੰਤ ਵੇਲੇ ਦੀ ਕਈ ਰਸਮਾਂ ਨਿਭਾਈਆਂ ਜਾਂਦੀਆਂ ਨੇ। ਪੰਜਾਬ ਦੀ ਅਮੀਰ ਸੱਭਿਆਚਾਰ ਵਿਰਾਸਤ ਦਾ ਇੱਕ ਅਨਮੋਲ ਹਿੱਸਾ

0: ਸਾਡੇ ਤਿਉਹਾਰ ਹੈ ਜਿਵੇਂ ਹੋਲੀ, ਦਿਵਾਲੀ, ਵਿਸਾਖੀ, ਮੱਸਿਆ। ਹੋਲੀ 'ਤੇ ਲੋਕ ਰੰਗਾਂ ਨਾਲ ਹੋਲੀ ਖੇਡਦੇ ਨੇ ਅਤੇ ਇੱਕ ਦੂਜੇ ਦੇ ਘਰ ਮਿਠਾਈਆਂ ਵੰਡਦੇ ਨੇ। ਵਿਸਾਖੀ 'ਤੇ ਫਸਲਾਂ ਕੱਟ ਜਾਂਦੀਆਂ ਹਨ, ਲੋਕ ਖੁਸ਼ੀ ਨਾਲ ਆਪਣੀਆਂ ਫਸਲਾਂ ਨੂੰ ਵੇਚ ਵੱਟ ਕੇ ਘਰ ਪੈਸਿਆਂ 'ਤੇ ਖੁਸ਼ੀਆਂ ਲੈ ਕੇ ਆਉਂਦੇ ਨੇ। ਇਹਨਾਂ ਮੌਕਿਆਂ 'ਤੇ ਵੀ ਕਈ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਹੋਰ ਕਈ ਥਿੱਤੀ ਵਾਰਾਂ ਮੱਸਿਆ, ਪੁੰਨਿਆ 'ਤੇ ਰਸਮਾਂ ਰਿਵਾਜ ਕੀਤੇ ਜਾਂਦੇ ਨੇ। ਇਹ ਸਾਰੀਆਂ ਰਸਮਾਂ ਸਾਡਾ ਵਿਰਸਾ ਹੈ। ਪੰਜਾਬ ਦੀ ਬੋਲੀ ਵੀ ਸਾਡੇ ਵਿਰਸੇ ਦਾ ਇੱਕ ਅੰਗ ਹੈ। ਪੰਜਾਬੀ ਭਾਸ਼ਾ ਦੀ ਮਿਠਾਸ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਭਾਸ਼ਾ ਵਿੱਚ ਪਿਆਰ ਹੈ, ਆਪਣਾਪਨ ਹੈ ਅਤੇ ਦਿਲ ਦੀ ਗੱਲ ਸਿੱਧੀ ਕਹਿਣ ਦੀ ਤਾਕਤ ਹੈ। ਸਾਡੇ ਪੁਰਖਿਆਂ ਨੇ ਸਾਨੂੰ ਸਿਰਫ ਰਸਮਾਂ ਹੀ ਨਹੀਂ ਦਿੱਤੀਆਂ, ਸਗੋਂ ਜੀਵਨ ਜਿਉਣ ਦੇ ਉੱਚੇ ਸਿਧਾਂਤ ਵੀ ਦਿੱਤੇ ਹਨ। ਸੱਚ ਬੋਲਣਾ, ਮਿਹਨਤ ਕਰਨਾ, ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਸਾਡੇ ਵਿਸ਼ੇਸ਼ ਦੀਆਂ ਸਭ ਤੋਂ ਕੀਮਤੀ ਸਿੱਖਿਆਵਾਂ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਜੋੜੀਏ ਅਤੇ ਉਹਨਾਂ ਨੂੰ ਇਸ ਵਿਗਿਆਨਿਕ ਸੋਚ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖੀਏ, ਆਪਣੀ ਭਾਸ਼ਾ ਦੇ ਨਾਲ ਜੋੜ ਕੇ ਰੱਖੀਏ। ਇਹ ਮਸ਼ੀਨੀ ਯੁੱਗ ਬਹੁਤ ਹੀ ਅੱਗੇ ਵੱਧਦਾ ਜਾ ਰਿਹਾ। TV, ਮੋਬਾਈਲ ਔਰ ਅੱਜ ਕੱਲ੍ਹ ਆਧੁਨਿਕ ਕਈ ਉਪਕਰਨ ਨੇ ਜਿਨ੍ਹਾਂ ਵਿੱਚ ਅਸੀਂ ਰੁੱਝੇ ਹੋਏ ਹਾਂ। ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਦੱਸ ਪਾਉਂਦੇ, ਪਰ ਲੇਕਿਨ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਪਿਛੋਕੜ ਦੇ ਨਾਲ, ਉਸ ਵਿਰਸੇ ਨਾਲ, ਉਸ ਰੀਤੀ ਰਿਵਾਜ਼ਾਂ ਦੇ ਨਾਲ ਹਮੇਸ਼ਾ ਜੋੜ ਕੇ ਰਹੀਏ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ, ਸਾਡਾ ਵਿਰਸਾ ਸਾਡੀ ਸ਼ਾਨ ਹੈ ਅਤੇ ਸਾਡੇ ਰਸਮ ਰਿਵਾਜ ਸਾਡੀ ਪਛਾਣ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣੇ ਪੰਜਾਬ, ਆਪਣੀ ਭਾਸ਼ਾ, ਆਪਣੇ ਵਿਰਸੇ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲੀਏ।
1: ਵਾਰਤਾ ਤੁਸੀਂ ਸੁਣ ਰਹੇ ਸੀ ਰੀਟਾ ਵਰਮਾ ਤੋਂ। ਵਿਸ਼ਾ ਸੀ ਸਾਡਾ ਵਿਰਸਾ, ਸਾਡੇ ਰਸਮ ਰਿਵਾਜ਼। ਸਾਡੇ ਲੋਕ ਗੀਤ ਵੀ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਬਾਖੂਬੀ ਪੇਸ਼ ਕਰਦੇ ਨੇ। ਅਤੇ ਆਓ ਹੁਣ ਸੁਣਦੇ ਹਾਂ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ ਇਹ ਲੋਕ ਗੀਤ, ਡਿੱਗ ਪਈ ਨੇ ਗੋਰੀ ਸ਼ੀਸ਼ ਮਹਿਲ ਤੋਂ।

ਗਾਇਕਾ ਗੁਰਮੀਤ ਪਾਵਾ ਦੀ ਆਵਾਜ਼ 'ਚ ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਜਿਸ ਨੂੰ ਗਾਇਆ ਏ ਗਾਇਕਾ ਸੈਯਦਾ ਬਾਨੂ ਨੇ।

ਲੋਕ ਗੀਤ ਤੁਸੀਂ ਸੁਣ ਰਹੇ ਸੀ ਸਾਇਦਾ ਬਾਨੋ ਦੀ ਆਵਾਜ਼। ਆਸ ਸੀ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਜੀਵਿਕਾ ਮਿਸ਼ਨ ਗ੍ਰਾਮੀਣ ਜੀ ਰਾਮ ਜੀ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਹ ਐਕਟ 1 ਜੁਲਾਈ ਤੋਂ ਦੇਸ਼ ਭਰ ਚ ਲਾਗੂ ਹੋਵੇਗਾ। ਪਿੰਡ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਇਕ ਵਰਚੁਅਲ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕੀਤਾ।
1: इस साल बजट में 30,000 करोड़ रुपए का प्रावधान किया था नरेगा चलाने के लिए। नियमों को अंतिम रूप देने में कुछ समय लग सकता है, इसलिए कोई दिक्कत मजदूरों को ना आए और विकास का जो महायज्ञ ग्रामीण भारत के गांव का वो भी चलता रहे, इसलिए राज्यों और केंद्र शासित प्रदेशों को इंटरिम एलोकेशन कुल मिला के है 95,692 करोड़ का।
0: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਚ ਸੀਐਨਜੀ ਦੀ ਕੋਈ ਕਮੀ ਨਹੀਂ ਹੈ। ਉਨਾਂ ਕਿਹਾ ਕਿ ਸਰਕਾਰ ਘਰਾਂ ਨੂੰ ਪਾਈਪ ਰਾਹੀਂ ਕੁਦਰਤੀ ਗੈਸ ਪੀਐਨਜੀ ਦੀ ਸਪਲਾਈ ਵਧਾ ਰਹੀ ਹੈ। ਸ੍ਰੀ ਪੁਰੀ ਨੇ ਕਿਹਾ ਕਿ ਐਲਪੀਜੀ ਕਨੈਕਸ਼ਨਾਂ ਨੂੰ ਪੀਐਨਜੀ ਕਨੈਕਸ਼ਨਾਂ ਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਨਾਂ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਫੈਲਾ ਕੇ ਆਲਮੀ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸ੍ਰੀ ਪੁਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਗਤੀਵਿਧੀਆਂ ਖਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕਰ ਰਹੀ ਹੈ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ ਦੋ ਦਿਨਾਂ ਸਰਕਾਰੀ ਦੌਰੇ ਤੇ ਨੇ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾ ਅਜੈ ਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਵਿਚਾਰ ਵਟਾਂਦਰਾ ਕਰਨਗੇ। ਅਫਗਾਨਿਸਤਾਨ ਦੇ ਕੋਨਾਰ ਖੋਸਤ ਅਤੇ ਪਤਿਕਾ ਪ੍ਰਾਂਤਾਂ ਵਿਚ ਪਾਕਿਸਤਾਨੀ ਫੌਜ ਦੇ ਹਵਾਈ ਹਮਲਿਆਂ ਵਿਚ 13 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਨੇ। ਤਾਲਿਬਾਨ ਦੇ ਬੁਲਾਰੇ ਜ਼ਹੀਹੁੱਲਾ ਮੁਜਾਹਿਦ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹੈ ਕਿ ਇਸ ਨੇ ਕੱਲ ਰਾਤ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਉਨਾਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਅਫਗਾਨ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਇਸ ਨੂੰ ਮਾਨਵਤਾਵਾਦੀ ਅਪਰਾਧ ਤੇ ਹਮਲਾਵਰ ਕਾਰਵਾਈ ਕਰਾਰ ਦਿੱਤੈ। ਦੱਖਣੀ ਫਿਲੀਪੀਨਜ਼ ਵਿਚ ਬਚਾਅ ਟੀਮਾਂ ਨੇ ਕੱਲ ਨੁਕਸਾਨੀਆਂ ਇਮਾਰਤਾਂ ਦੀ ਤਲਾਸ਼ੀ ਲਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਇਨ੍ਹਾਂ ਦੇ ਅੰਦਰ ਫਸਿਆ ਨਾ ਹੋਵੇ। ਇਕ ਦਿਨ ਪਹਿਲਾਂ 7.8 ਤੀਬਰਤਾ ਵਾਲੇ ਭੂਚਾਲ ਚ 37 ਲੋਕ ਮਾਰੇ ਗਏ, ਲਗਭਗ 500 ਜ਼ਖਮੀ ਹੋਏ ਨੇ ਤੇ 32,000 ਤੋਂ ਵੱਧ ਲੋਕ ਬੇਘਰ ਹੋ ਗਏ ਨੇ। ਦਹਾਕਿਆਂ ਚ ਦੇਸ਼ ਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਚੋਂ ਇਕ ਬਾਰੇ ਅਧਿਕਾਰੀਆਂ ਨੇ ਕਿਹੈ ਕਿ 4 ਲੋਕ ਅਜੇ ਵੀ ਲਾਪਤਾ ਨੇ, ਜਦਕਿ ਕੁਝ ਟੀਮਾਂ ਸੰਭਾਵੀ ਬਚੇ ਹੋਏ ਪੀੜਤਾਂ ਲਈ ਨੁਕਸਾਨੀਆਂ ਇਮਾਰਤਾਂ ਦੀ ਤਲਾਸ਼ੀ ਲੈ ਰਹੀਆਂ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਸਮੇਂ ਕਾਰਜਕਾਲ ਦੀ ਪ੍ਰਾਪਤੀ ਦੇ ਸਿਲਸਿਲੇ ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਨਵੀਂ ਦਿੱਲੀ ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਤੇ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: आदाब, ये आकाशवाणी है, खबरों के साथ मैं फैसल खान। वज़ीर-ए-आज़म नरेंद्र मोदी ने सबसे तवील अरसे तक भारत के मुंतखब वज़ीर-ए-आज़म के तौर पर खिदमत अंजाम देने का रिकॉर्ड कायम किया है। मरकजी काबीना ने तारीखी कामयाबियों की सताइश करते हुए एक करारदाद मंजूर की है। वज़ीर-ए-आज़म की कामयाबियों और सरकार के 12 साल मुकम्मल होने का जश्न मनाने के लिए एनडीए की मीटिंग नई दिल्ली में होने वाली है। अफगानिस्तान में पाकिस्तान के फिजाई हमलों में 11 बच्चों समेत कम से कम 13 अफराद मारे गए हैं। मगरबी एशिया के खित्ते में कशीदगी में इजाफा हो गया है। अमरीका और ईरान के फोर्सेज ने एक दूसरे पर हमले किए हैं और अमरीका के खलाई इदारे नासा ने आर्टिमिस स्वयं मिशन के लिए खलाबाजों के नामों का ऐलान किया है, जिनमें 3 अमरीका के और 1 इटली का होगा। अब खबरें तफसील से। वज़ीर-ए-आज़म नरेंद्र मोदी सबसे ज्यादा तवील अरसे तक लगातार खिदमत अंजाम देने वाले भारत के जमहूरी तौर पर मुंतखब पहले वज़ीर-ए-आज़म बन गए हैं। जनाब मोदी ने 26 मई 2014 को वज़ीर-ए-आज़म के ओहदे का हलफ लिया था। वो पंडित जवाहरलाल नेहरू के रिकॉर्ड से भी आगे निकल गए हैं, जिन्होंने 1952 में 13 मई को मुंतखब वज़ीर-ए-आज़म की हैसियत से पहली बार हलफ लिया था और 27 मई 1964 तक इस ओहदे पर फाइज रहे। मुंतखब वज़ीर-ए-आज़म के तौर पर पंडित नेहरू का दौर हुकूमत 4,398 दिन का था, जबकि वज़ीर-ए-आज़म नरेंद्र मोदी अपने ओहदे पर अब तक 4,399 दिन काम कर चुके हैं और लगातार काम कर रहे हैं। इस तरह वो भारत की तारीख में सबसे तवील अरसे तक खिदमत अंजाम देने वाले मुंतखब वज़ीर-ए-आज़म बन गए हैं। मरकजी काबिना ने आज वजीर आजम नरेंद्र मोदी